0: ਤੇ ਸਰ ਮੁਤਬਨ ਥਈਆਂ ਕਹਿਵੇ ਕਿ ਸੁਣਦੇ ਸਮਾਂ ਆਪ ਫੂਟਰੀ ਬਾਤ ਸੁਣੀ ਰਿੰਗ ਬਾਤਾਂ ਨੇ ਨਜ਼ਰ ਰੱਖਣੀ ਹੈ ਪਹਿਲਾਂ ਰੱਖਣੀ ਹੈ ਔਰ ਵਿਵਹਾਰ ਨੂੰ ਜਦ ਲਾਵਾਂਲਾ ਜਦ ਆਪਾਂ ਭਾਰਤ ਰਹਿ ਜੋ ਕੋ ਕ੍ਰਿਸ਼ੀ ਦੇ ਰੂਪ ਹੈ ਬਾਤ ਚਾਹੇ ਪਰਿਵਾਰਿਕ ਕ੍ਰਿਸ਼ੀ ਦੇ ਰੂਪ ਨੂੰ ਹੋਇਆ ਚਾਹੇ ਸੁਰੰਗੀ ਰੂਪ ਨੇ ਔਰ ਸੁਰੰਗੀ ਬਣਾਉਣ ਤਾਈਂ ਹੋਇਆ ਚਾਹੇ ਆਪ ਮੌਸਮ ਦੀ ਜਾਣਕਾਰੀ ਨਾ ਲੇ ਮੇਰੇ ਪੂਰੇ ਅਨੁਮਾਨ ਨਾ ਲੇ ਆਪ ਖੇਤੀ ਨੂੰ ਕੋਈ ਨਵਾਚਾਰ ਕਰੋ ਔਰ ਮੈਂ ਸੂਚਨਾ ਹੂੰ ਏਕਦਮ ਤਰੋ ਤਾਜ਼ਾ ਰਹੋ
1: ਰਾਮ ਸਿੰਘ ਬਾਈ ਦੇਖੋ ਆਜ ਨੂੰ ਜੋ ਜ਼ਮਾਨਾ ਹੈ ਨੀ ਉਹ ਆਧੁਨਿਕ ਹੋ ਗਿਆ ਹੈ ਮੋਡਰਨ ਜ਼ਮਾਨੂੰ ਕਹਿ ਸਕਾਂ ਕਿ ਆਜ ਹਰ ਆਦਮੀ ਨੂੰ ਨਿਕਲਣੀ ਹੈ ਕਿ ਡਿਜੀਟਲ ਬਣਨੀ ਪੜੀ ਔਰ ਜੋ ਪੂਰਵਾਨੁਮਾਨ ਜਿੱਥੇ ਬਾਤ ਕਰੀ ਹੈ ਅਪਡੇਟ ਰਹਿਣੀ ਪੜੀ ਚਾਹੇ ਕੋਈ ਚੀਜ਼ ਹੋ ਚਾਹੇ ਕੋਈ ਯੋਜਨਾ ਹੈ ਖੇਤੀਬਾੜੀ ਨੂੰ ਸੰਬੰਧਿਤ ਹੈ ਮੌਸਮ ਨੂੰ ਸੰਬੰਧਿਤ ਹੈ ਕਿਉਂਕਿ ਬਿਰਖਾ ਕਿ ਮੌਸਮ ਨਿਰੰਤਰ ਬਦਲ ਰਿਹਾ ਕਦੀ ਤੋਂ ਸਹੀ ਮੌਸਮ ਹੀ ਨਹੀਂ ਆਉਂਦੀ ਅੱਜ ਹੈ ਫਿਰ ਬਿਰਖਾ ਅੱਜ ਹੈ ਜਾਂ ਫਿਰ ਆਪਾਂ ਬਿਰਖਾ ਕਿ ਖੱਟੀ ਹੋਇਆ ਬਰਸ ਜਾਏ ਖੱਟੀ ਮੱਖੀਆਂ ਕੋ ਵੀ ਆਪਾਂ ਸੁਣਿਓ ਪਹਿਲਾਂ ਕਾਫੀ ਪਹਿਲਾਂ ਕਿ ਪ੍ਰਕੋਪ ਆਇਓ ਤੋ ਇਹ ਸਮ ਕਹੀ ਹੈ ਕਿ ਅਭੀ ਆਪਾਂ ਦੇਖਾਂ ਕਿ ਮੌਸਮ ਬਦਲਿਆ ਤੋ ਆਪਾਂ ਕਿਸਾਨ ਭਾਈ ਨੇ ਜਾਣਕਾਰੀ ਹੋਣੀ ਚਾਹੀਏ ਕਿ ਕਦ ਬਾਰਿਸ਼ ਹੋ ਸੀ ਜਾਂ